ਕਿਉਂ ਹਟਾਂ ਕਨਫਿਊਜ਼ਨ ਕਰ ਤਾਂ ਸੋਲੂਸ਼ਨ ਇਸ ਕੋਲ ਦੁਲੀ ਦਾ ਕੰਮ ਹਾਂ ਕਰ ਤਾਂ ਸੋਲੂਸ਼ਨ ਇਸ ਕੋਲ ਦੁਲੀ ਦਾ ਕੰਮ